बुलेटिन नहीं, मैं राजेंद्र सिंह, पहला सुना बुलेटिन दिया खास खबर। ਕਬੀਲਾ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਗਾਂਧੀਨਗਰ ਚ ਵਰਲਡ ਸਰਕੂਲਰ ਇਕਨੋਮੀ ਫੋਰਮ ਦਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਨਿਰੰਤਰ ਵਿਕਾਸ ਪ੍ਰਾਜੈਕਟ ਸਰਕੂਲਰ ਇਕਨੋਮੀ ਦੇ ਸੰਦਰਭ ਤੋਂ ਸ਼ੁਰੂ ਕਰਨ ਕੀਤੀ ਪਰ ਦੇ ਵਕਨ ਵਕਤਾ ਤੇ ਜ਼ੋਰ ਦਿੱਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਡੀ ਆਰ ਡੀ ਓ ਅਤੇ ਜਨਰਲ ਚਿਕਨ ਕਮਾਲੀ ਤੇ ਉਸਦੇ ਰੱਖਿਆ ਵਿਭਾਗ ਦਾ ਆਰਮੀ ਕੇਂਦਰ ਬਣਾਉਣ ਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਖੇਡਿਆ